ਖੇਤੀਬਾੜੀ ਸੁਣਨ ਵਾਲਾ ਸੇਮ ਕਿਸਾਨ ਭਾਈਆਂ ਨੇ ਟਾਵਰਾਂ ਨੇ ਮਾਂ ਪਿੰਡਾਂ ਨੇ ਗਣਾ ਹੈ ਤੂੰ ਮਕਬੂਲ ਬਈਰੋ ਰਾਮ ਰਾਮ। ਦੇਖੋ ਕਿਸਾਨ ਭਾਈ ਰਾਮ ਰਾਮ ਤੋਂ ਹੀ ਜਦ ਆਪਾਂ ਚੌਪਾਲ ਮੈਂ ਬੈਠਾ ਤਾਂ ਘਰ ਬਿੱਤੀ ਪਰ ਬਿੱਤੀ ਖੇਤ ਖਲਿਆਣ ਦੀ ਬਾਤ ਕਰਾਂ ਤਾਂ ਕਿਸਾਨ ਭਾਈ ਦੇਖੋ ਆਜ ਰਵੀਵਾਰ ਹੈ ਰਾਜ ਆਪਾਂ ਖੇਤੀਬਾੜੀ ਕਾਰਜਕ੍ਰਮ ਲਈ ਹਾਜ਼ਰ ਹੋਏ ਹਾਂ ਤਾਂ ਆਪਾਂ ਕੋਈ ਨਾ ਕੋਈ ਖੇਤ ਕੇ ਸੰਬੰਧਿਤ ਕੋਈ ਜ਼ਰੂਰੀ ਬਾਤ ਹੋ ਆਪਾਂ ਆਪ ਤੱਕ ਪਹੁੰਚਾਇਆ ਕਰਾਂ ਤਾਂ ਆਜ ਆਪਾਂ ਬਾਤ ਕਰਨ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 18 ਫਰਵਰੀ 2016 ਨੇ ਸ਼ੁਰੂ ਹੋਈ। ਇਸ ਯੋਜਨਾ ਕਾ ਮੁੱਖ ਉਦੇਸ਼ ਇਹ ਪ੍ਰਾਕ੍ਰਿਤਿਕ ਆਪਦਾਓਂ ਕੀਟੋਂ ਬਿਮਾਰੀਆਂ ਕੇ ਕਾਰਨ ਫਸਲੋਂ ਕੋ ਹੋਣੇ ਵਾਲੇ ਨੁਕਸਾਨ ਸੇ ਕਿਸਾਨੋਂ ਕੋ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ। ਯੋਜਨਾ ਸੇ ਜੁੜੇ ਕੁਛ ਮੁੱਖ ਬਿੰਦੂ ਇਹ ਹੈ ਕਿ ਖਰੀਫ ਕੀ ਫਸਲੇ 2%, ਰਬੀ ਕੀ ਫਸਲੇ 1.5% ਔਰ ਵਾਰਸ਼ਿਕ ਵਾਣਿਜਿਕ ਬਾਗਬਾਨੀ ਫਸਲੇ 5%। ਇਨਕਾ ਲਾਭ ਬੁਆਈ ਸੇ ਲੇਕਰ ਕਟਾਈ ਕੇ ਬਾਅਦ ਤੱਕ ਇਹ ਪੂਰੇ ਫਸਲ ਚੱਕਰ ਨੇ ਕਵਰ ਕਿਆ ਕਰੇ। ਅਧਿਕ ਜਾਣਕਾਰੀ ਪੰਜੀਕਰਨ ਪ੍ਰਕਿਰਿਆ ਜਾਂ ਆਪਣੀ ਫਸਲ ਕਾ ਬੀਮਾ ਕਰਾਣੇ ਕੇ ਵਾਸਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੋਰਟਲ ਕਾ ਉਪਯੋਗ ਕਰਾਂ। ਕਿਸੀ ਵੀ ਸਹਾਇਤਾ ਆਪ ਹੈਲਪਲਾਈਨ ਨੰਬਰ 1444-7 ਪਰ ਵੀ ਸੰਪਰਕ ਕਰ ਸਕੋ। ਕਿਸਾਨ ਮੈਂ ਬਾਤ ਤਾਂ ਜਿਹੜੀ ਹੈ ਕਿ ਜੇ ਆਪਣੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇ ਅੰਦਰ ਅਗਰ ਆਪਾਂ ਫਾਇਦਾ ਉਠਾਵਾਂ ਤਾਂ ਬਹੁਤ ਜ਼ਿਆਦਾ ਫਾਇਦਾ ਮਿਲਿਆ। ਪ੍ਰਧਾਨ ਮੰਤਰੀ ਫਸਲ ਬੀਮਾ ਕਾ ਪੈਸਾ ਆਮ ਤੌਰ ਪਰ ਫਸਲ ਕੀ ਕਟਾਈ ਕੇ ਬਾਅਦ ਹੋਏ ਨੁਕਸਾਨ ਕਾ ਆਂਕਲਨ ਕਰੋਪ ਕਟਿੰਗ ਐਕਸਪਰਾਈਮੈਂਟ ਪੂਰਾ ਹੋਣੇ ਕੇ 3 ਸੇ 4 ਮਹੀਨੇ ਕੇ ਭੀਤਰ ਕਿਸਾਨਾਂ ਨੇ ਖਾਤਾਂ ਮੈਂ ਟ੍ਰਾਂਸਫਰ ਕੀਆ ਜਾਏ ਕਰੇ। ਖਰੀਫ ਫਸਲ ਕਾ ਮੁਆਵਜ਼ਾ ਆਮ ਤੌਰ ਪਰ ਵਸੰਤ ਜਾਂ ਗਰਮੀ ਕੇ ਮੌਸਮ ਮੇਂ ਔਰ ਰਬੀ ਕੀ ਫਸਲ ਕਾ ਮੁਆਵਜ਼ਾ ਸਾਲ ਕੇ ਅੰਤ ਮੇਂ ਜਾਰੀ ਹੋਇਆ ਕਰੇ। ਆਪਣੇ ਫਸਲ ਬੀਮਾ ਕੀ ਸਥਿਤੀ ਕਿਆਂ ਜਾਂਚਾਂ ਪਾ ਕੇ ਅਧਿਕਾਰਿਕ ਵੈਬਸਾਈਟ ਜੋ ਹੈ ਕਰੇ ਪ੍ਰਧਾਨ ਮੰਤਰੀ ਫਸਲ ਬੀਮਾ ਪੋਰਟਲ ਪਰ ਜਾਵਾਂ, ਫਾਰਮਰ ਕੋਰਨਰ ਮੈਂ ਜਾਵਾਂ ਔਰ ਆਪਾਂ ਆਧਾਰ ਨੰਬਰ ਜਾਂ ਰਜਿਸਟ੍ਰੇਸ਼ਨ ID ਡਾਲ ਸਟੇਟਸ ਚੈੱਕ ਕਰ ਲਵਾਂ। ਮੋਬਾਈਲ ਐਪ ਆਪਣੇ ਮੋਬਾਈਲ ਮੇਂ ਕਰੋਪ ਇੰਸ਼ੋਰੈਂਸ ਐਪ ਡਾਊਨਲੋਡ ਕਰ ਪੋਲਿਸੀ ਵਿਵਰਣ ਆਪਾਂ ਦੇਖ ਸਕਾਂ। ਵੀਰੇ ਇਲਾਵਾ ਹੈਲਪਲਾਈਨ ਅਧਿਕ ਜਾਣਕਾਰੀ ਵਾਸਤੇ ਆਪ ਪ੍ਰਧਾਨ ਮੰਤਰੀ ਫਸਲ ਬੀਮਾ ਅਧਿਕਾਰੀ ਵਟਸਐਪ ਚੇਟ ਬੋਟ ਨੰਬਰ 7065-51-44-7 ਕਾ ਵੀ ਉਪਯੋਗ ਕਰ ਸਕੋ। ਯਦੀ ਆਪਣੇ ਹਾਲ ਹੀ ਮੇਂ ਪ੍ਰਾਕ੍ਰਿਤਿਕ ਆਪਦਾ ਜੈਸੇ ਓਲਾ ਵਰਸ਼ਟੀ ਜਾਂ ਬੇਮੌਸਮ ਬਰਸਾਤ ਕੇ ਕਾਰਨ ਨੁਕਸਾਨ ਕੀ ਸੂਚਨਾ ਦੀ ਹੈ ਤਾਂ ਸਥਾਨੀ ਕਰਸ਼ੀ ਵਿਭਾਗ ਜਾਂ ਆਪਣੇ ਬੈਂਕ ਸੇ ਸੰਪਰਕ ਕਰ ਲਵਾਂ। ਫਸਲ ਬੀਮਾ ਕੀ ਸਥਿਤੀ ਔਨਲਾਈਨ ਦੇਖਣ ਤਰੀਕੇ ਬਾਰੇ ਮੈਂ ਤਤਵਰਿਤ ਮਾਰਗਦਰਸ਼ਨ ਆਪਾਂ ਜਾਣ ਕਰ ਸਕਾਂ। ਤਾਂ ਕਿਉਂ ਦਾ ਮਤਲਬ ਇਹ ਹੈ ਕਿ ਕਿਸਾਨ ਜੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵੀਰੇ ਅੰਦਰ ਕਿਸਾਨ ਚਾਹੋ ਜਿਸ ਤਰ੍ਹਾਂ ਫਾਇਦਾ ਉਠਾ ਸਕੇ ਲੇਕਿਨ ਇਹਨੇ ਕਰਾਉਣਾ ਚਾਹੀਦਾ। ਕਿਸਾਨ ਮੈਂ ਦੇਖੋ ਬਾਤ ਆਪਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰ ਰਹੇ ਹਾਂ ਤਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੋ ਹੈ ਉਹ ਕਈ ਹੈ ਕਿ 2016 ਮੈਂ ਸ਼ੁਰੂ ਹੋਈ ਸੀ ਔਰ ਕਿਸਾਨਾਂ ਵਾਸਤੇ ਆਹ ਹੈ ਕਿ ਇਸ ਯੋਜਨਾ ਵਾਸਤੇ ਕਿਸਾਨ ਹਮੇਸ਼ਾ ਤਤਪਰ ਰਿਹਾ ਕਰੇ ਕਿ ਬਈ ਆਪਾਂ ਨੇ ਨੁਕਸਾਨ ਹੋਣ ਬਚਣਾ ਚਾਹੀਦਾ, ਕੋਈ ਅਚਾਨਕ ਕੀ ਕੋਈ ਆਪਦਾ ਆ ਜਾਵੇ ਵੀ ਆਪਾਂ ਕਿਆਨ ਬਣ ਸਕਾਂ ਤਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇ ਤਹਿਤ ਅਧਿਕਾਂਸ਼ ਰਾਜਾਂ ਮੈਂ ਖਰੀਫ ਫਸਲਾਂ ਕਾ ਬੀਮਾ ਕਰਾਉਣ ਕੀ ਅੰਤਿਮ ਤਿਥੀ 31 ਜੁਲਾਈ ਨਿਰਧਾਰਿਤ ਹੋਇਆ ਕਰੇ। ਬਈ 31 ਜੁਲਾਈ ਊ ਪਹਿਲੀ ਆਪ ਇਹਦੀ ਪ੍ਰਧਾਨ ਮੰਤਰੀ ਫਸਲ ਬੀਮਾ ਕਰਵਾ ਲਓ। ਆਪਾਂ ਹਰ ਮਈ ਚੱਲ ਰਹੇ ਹੋ, ਮਈ ਕੀ ਆਹ ਦੇਖੋ 24 ਤਾਰੀਖ ਹੋ ਗਈ ਹੈ, ਲੇਕਿਨ ਆਪਾਂ ਨੂੰ ਚਾਹੀਦਾ ਕਿ 31 ਜੁਲਾਈ ਊ ਪਹਿਲੀ ਇਹ ਬੀਮਾ ਕਰਵਾ ਲਿਓ। ਹਾਲਾਂਕਿ ਰਾਜ ਸਰਕਾਰ ਔਰ ਸਥਾਨੀ ਕਰਸ਼ੀ ਵਿਭਾਗ ਕਦੀ ਕਦੀ ਆਪਾਂ ਕੀ ਸਥਿਤੀ ਕੇ ਅਨੁਸਾਰ ਇਸਕੀ ਅੰਤਿਮ ਤਿਥੀ ਕੁਝ ਦਿਨਾਂ ਵਾਸਤੇ ਬੜਾ ਵੀ ਸਕੇ, ਲੇਕਿਨ ਆਪਾਂ ਬਿੰਗੇ ਭਰੋਸਾ ਕਿਉਂ ਰਹਾਂ। ਆਪਾਂ ਤਾਂ ਚਾਹੀਦਾ ਕਿ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਫਾਇਦਾ ਉਠਾਵਾਂ ਔਰ ਟੇਮੂ ਆਪਾਂ ਬੀਮਾ ਕਰਾ ਲਿਆ। ਫਸਲ ਬੀਮਾ ਜੁੜੀ ਮੁੱਖ ਬਾਤਾਂ ਕੁਝ ਇਸ ਪ੍ਰਕਾਰ ਹੈ ਕਿ ਬੀਮਾ ਕਾ ਲਾਭ ਇਸਕੇ ਜ਼ਰੀਏ ਬਾੜ, ਸੂਖਾ, ਓਲਾਵਰਸਤ, ਕੀਟਾਂ ਕੇ ਹਮਲੇ ਜਾਂ ਪ੍ਰਾਕ੍ਰਿਤਿਕ ਆਪਦਾਓਂ ਫਸਲ ਖਰਾਬ ਹੋਣ ਪਰ ਕਿਸਾਨਾਂ ਨੂੰ ਆਰਥਿਕ ਮੁਆਵਜ਼ਾ ਮਿਲਿਆ ਕਰੇ ਹੈ। ਪ੍ਰੀਮੀਅਮ ਰਾਸ਼ੀ ਖਰੀਫ ਫਸਲਾਂ ਕੇ ਵਾਸਤੇ ਕਿਸਾਨਾਂ ਨੇ ਕੇਵਲ 2% ਪ੍ਰੀਮੀਅਮ ਦੇਣਾ ਪੜਿਆ, ਬਾਕੀ ਕਾ ਹਿੱਸਾ ਕੇਂਦਰ ਵ ਰਾਜ ਸਰਕਾਰ ਦੁਆਰਾ ਵਹਿਨ ਕਿਆ ਕਰੇ। ਆਵਸ਼ਕ ਦਸਤਾਵੇਜ਼ ਆਧਾਰ ਕਾਰਡ, ਬੈਂਕ ਪਾਸਬੁੱਕ, ਖੇਤ ਕੀ ਜਮ੍ਹਾਂਬੰਦੀ, ਖਸਰਾ ਖਤੌਨੀ ਕੀ ਨਕਲ ਔਰ ਬੋਈ ਗਈ ਫਸਲ ਕਾ ਵਿਵਰਣ ਆਪਾਂ ਦੇਣਾ ਪੜੇ। ਆਪ ਆਪਣਾ ਬੀਮਾ ਕਾਂ ਔਰ ਕੈਸੇ ਕਰਾ ਸਕੋ ਤਾਂ ਔਨਲਾਈਨ ਆਪ ਪ੍ਰਧਾਨ ਮੰਤਰੀ ਫਸਲ ਬੀਮਾ ਪੋਰਟਲ ਪਰ ਜਾਕਰ ਵੀ ਕਰੋਪ ਇੰਸ਼ੋਰੈਂਸ ਐਪ ਕੇ ਮਾਧਿਅਮ ਖੁਦ ਵੀ ਪੰਜੀਕਰਨ ਕਰ ਸਕੋ ਔਰ ਆਫਲਾਈਨ ਆਪਾਂ ਕੇ ਨਜ਼ਦੀਕੀ ਬੈਂਕ ਸਾਖਾ, ਪ੍ਰਾਥਮਿਕ ਕਰਸ਼ੀ ਸਹਿਕਾਰੀ ਸਮਿਤੀ ਪੈਕਸ ਜਾਂ ਕਿਸੀ ਵੀ ਅਨਿਯ ਜਨ ਸੇਵਾ ਕੇਂਦਰ ਕੇ ਮਾਧਿਅਮ ਵੀ ਆਪਾਂ ਕਾ

ਲੱਗ ਜਾਵੇ ਔਰ ਪਛੇ ਬੰਜਰ ਹੋਣ ਲੱਗ ਜਾਵੇ ਔਰ ਆਪਾਂ ਫਸਲ ਚੋਖੀ ਆਪਾਂ ਨੇ ਮਿਲ ਲਗਾਉਣੀ ਔਰ ਦੇਸੀ ਤਰੀਕੋਂ ਆਪਾਂ ਅਗਰ ਖੇਤੀ ਕਰਾਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਬੀਜੋਂ ਫਾਇਦਾ ਮਿਲੇ ਤਾਂ ਕਿਸਾਨ ਬਾਈਆਂ ਤੋਂ ਦੇਖੋ ਆ ਤੋਂ ਬਾਤਚੀਤ ਹੋਈ ਆਪ ਸੋਚ ਰਹੇ ਹੋ ਮਕਬੂਲ ਵੀ ਬਾਤਚੀਤ ਹੀ ਕਰੇ ਕੋਈ ਗੀਤ ਭਜਨ ਸੁਣਾਓ ਕੋ ਨਹੀਂ ਤਾਂ ਆਜ ਆਪਨੇ ਸੁਣਾ ਰਿਹਾ ਸਰਿਤਾ ਖਾਰਵਾਲ ਵ ਪਾਰਟੀ ਕਾ ਗਾਇਡੋ ਉਹ ਲੋਕ ਗੀਤ।